ਵੈਲਕਮ ਬੈਕ ਪ੍ਰੋਗਰਾਮ ਦੇ ਵਿੱਚ ਵੱਧ ਇੱਕ ਦਫ਼ਾ ਵੈਲਕਮ ਸਤ ਬਿਸਮਿਲਾ ਸੌ ਬਿਸਮਿਲਾ ਨਿਮਤੁਲਾ ਆ ਰਹੀ ਪ੍ਰੋਗਰਾਮ ਗਿਣ ਕੇ ਆਇਆ ਸਰਾਇਕੀ ਖੁਸ਼ਬੂ ਮੇਰੇ ਦੋਸਤੋ ਮੇਰੇ ਨਾਲ ਨਾਲ ਰਹੋ ਟਾਈਮ ਹੀ ਵਹਿੰਦਾ ਪਿਆ ਲੇਕਿਨ ਈਦੂ ਸੀਧੂ ਕੋਈ ਜਾ ਤੱਕ ਪਹੁੰਚਾਉਣਾ ਹੈ ਮੇਰੇ ਦੋਸਤੋ ਈਦੂ ਸੀਧੂ ਕੋ ਅਸਾਂ ਖੜਾ ਕੇ ਗਾਣਾ ਸੁਣਿਆ ਉਮੀਦ ਰੱਖੇ ਨਾ ਕਿ ਸ਼ਫੀਉਲਾ ਰੋਖੜੀ ਦਾ ਗਾਣਾ ਤੁਸਾਂ ਕੋ ਪਸੰਦ ਆਇਆ ਸੀ ਤੁਸਾਡੀ ਪਸੰਦ ਸਾਡੀ ਵਾਲੀ ਤਰਜੀਹ ਹੁੰਦੀ ਹੈ ਕਿ ਤੁਸਾਂ ਖੁਸ਼ ਅਸਾਂ ਖੁਸ਼ ਸ਼ਫੀਉਲਾ ਰੋਖੜੀ ਕੋ ਸੁਣੋ ਉਸਨੇ ਇਨਸ਼ਾਲਾ ਪਸੰਦ ਆਇਆ ਉਸਨੇ ਦੋਸਤੋ ਆਓ ਹੁਣ ਈਦੂ ਸੀਧੂ ਕੋ ਚਾਹੂੰ ਈਦੂ ਸੀਧੂ ਆਪਣੀ ਜ਼ਿੰਦਗੀ ਬਚਾਉਣ ਵਾਸਤੇ ਕਹਿੰਦੇ ਕੋਲ ਬਹਿੰਦੇ ਈਦੂ ਨੇ ਆ ਕੇ ਸਿੱਧੂ ਹਿੱਕਾ ਗਾਲ ਕਰਾਈ ਉਹਾਂ ਕੇ ਜੀ ਹੁਕਮ ਕਰ ਆ ਕੇ ਬਸ ਸਾਡੀ ਜ਼ਿੰਦਗੀ ਦਾ ਰਾਜ਼ ਬਸ ਇੱਕ ਆਦਮੀ ਕਣ ਹੈ ਥੀ ਸਕਦਾ ਕਿ ਉਹ ਕੋ ਅਸਾਂ ਮਿਲ ਪਾਉ ਅਤੇ ਸਾਡੀ ਜ਼ਿੰਦਗੀ ਬਚ ਵਾਂਜੇ ਦੋਸਤੋ ਇਹਨਾਂ ਦਾ ਅਕਲ ਕੰਮ ਕੀਤਾ ਦੂਵੇਂ ਗੈਨ ਉਸੇ ਬੁੱਢੇ ਚਾਚੇ ਤੋਂ ਜੈ ਕੋ ਇਹਨਾਂ ਛੋੜਾਈ ਮਾਰਾ ਨਹੀਂ ਇਹਦਾ ਸਿਰ ਕਲਮ ਨਾ ਨਹੀਂ ਕੀਤਾ ਇੱਕੋ ਕਤਲ ਨਾ ਨਹੀਂ ਕੀਤਾ ਉਹ ਬੁੱਢੇ ਤੋਂ ਗਏ ਉਹ ਵੈਸੂ ਉਹ ਬੁੱਢੇ ਕੋ ਅਸਾਂ ਕਹਿਸੂ ਕਿ ਅਸਾਂ ਤੁਹਾਡੀ ਜ਼ਿੰਦਗੀ ਕੋ ਬਚਾਇਆ ਹੈ ਅਸਾਂ ਤਾਂ ਇਹ ਘਰ 'ਤੇ ਆਇਆ ਸੀ ਵਕਤ 'ਤੇ ਬਾਦਸ਼ਾਹ ਨੇ ਐਲਾਨ ਕੀਤਾ ਕਿ ਨਾ ਵਾਸਤੇ ਬੁੱਢੇ ਕੋ ਨਾ ਛੋੜਿਆ ਮਰਾਇਆ ਲੇਕਿਨ ਚਾਚਾ ਜੀ ਅਸਾਂ ਤੁਹਾਨੂੰ ਛੋੜਾਈ ਤੁਹਾਡੀ ਜ਼ਿੰਦਗੀ ਹੈ ਅਸਾਂ ਦੇ ਹੱਥ ਤੂੰ ਮੋਇਆ ਨਹੀਂ ਲੇਕਿਨ ਅੱਜ ਸਾਰੀ ਜ਼ਿੰਦਗੀ ਹੈ ਸ਼ਾਇਦ ਤੁਹਾਡੇ ਹੱਥਾਂ 'ਚ ਹੋਵੇ ਬਚ ਵਾਂਜੇ ਤਾਂ ਚਾਚੇ ਤੋਂ ਰਵਾਨਾ ਥੀ ਗਏ ਅੱਲਾ ਦਾ ਸ਼ੁਕਰ ਪੜ ਕੇ ਬਿਲਕੁਲ ਖੁਸ਼ ਥੀ ਕੇ ਗਏ ਕਿ ਚਾਚਾ ਜਿਹੜਾ ਬੁੱਢਾ ਹੈ ਕਿਉਂਕਿ ਇਹ ਗਾਲੀਆਂ ਬੁੱਢਾਂ ਦੇ ਕੋਲ ਹੋਣ ਪੁਰਾਣੇ ਆਦਮੀਆਂ ਕੋਲ ਹੋਣ ਹਰ ਸ਼ਾਇਦ ਦਾ ਹੱਲ ਹਰ ਸ਼ਾਇਦ ਦੀ ਨਸੀਹਤ ਹਰ ਸ਼ਾਇਦ ਦੀ ਬਰਕਤ ਹਰ ਗਾਲ ਚੰਗਈ ਦੀ ਜਿਹੜੀ ਗਾਲ ਉਹਨਾਂ ਦੀ ਮੂੰਹ ਕੱਢੀ ਸੀ ਅਤੇ ਅਗਲੇ ਵਾਲਾਂ ਦੀ ਚੰਗਈ ਦੀ ਹੁੰਦੀ ਹੈ ਦੋਸਤੋ ਵੱਡਾਂ ਦੀ ਬੜੀ ਕਦਰ ਕੀਤੀ ਕਰੋ ਬੜਾ ਇਹਤਰਾਮ ਕੀਤਾ ਕਰੋ ਉਹਨਾਂ ਦੀ ਖਿਦਮਤ ਕੀਤੀ ਕਰੋ ਕਿ ਉਹਨਾਂ ਦਾ ਇੱਕ ਇੱਕ ਲਫ਼ਜ਼ ਅਸਾਂ ਜਵਾਨਾਂ ਦੀ ਜ਼ਿੰਦਗੀ ਦਾ ਲਫ਼ਜ਼ ਆਉਂਦਾ ਜ਼ਿੰਦਗੀ ਸੋਹਣੀ ਥੀ ਵਣ ਦਾ ਲਫ਼ਜ਼ ਆਉਂਦਾ ਜ਼ਿੰਮੇਵਾਰੀ ਆਉਂਦੀ ਹੈ ਦੋਸਤੋ ਈਦੂ ਔਰ ਸ਼ੀਦੂ ਗੈਨ ਉਹ ਬੁੱਢੇ ਚਾਚੇ ਦੋ ਸੁਰੰਗ ਦੇ ਵਿੱਚ ਵੜ ਗਏ ਤਾਂ ਬੁੱਢਾ ਚਾਚਾ ਹੈਰਾਨ ਥੀ ਕਿ ਕਿਵੇਂ ਆਏ ਮੇਰੇ ਸੋਹਣੇ ਜਵਾਨੋ ਤਾਂ ਉਹਨਾਂ ਕਿ ਚਾਚਾ ਗਾਲ ਸਾਰੀ ਇਹ ਹੀ ਵੀ ਉਹਨਾਂ ਸਾਰੀ ਕਹਾਣੀ ਬਿਆਨ ਕੀਤੀ ਬੁੱਢੇ ਚਾਚੇ ਕੋ ਕਿ ਸਾਰੇ ਸ਼ਹਿਰ ਦੇ ਸਾਰੇ ਬੁੱਢਾਂ ਕੋ ਅਸਾਂ ਕਤਲ ਕੀਤਾ ਹੈ ਤਾਂ ਬਾਦਸ਼ਾਹ ਦਾ ਹੁਕਮ ਆਈ ਤੈ ਕੋ ਅਸਾਂ ਛੋੜ ਦਿੱਤਾ ਹੈ ਤੇਰੀ ਅੱਗੋਂ ਹੀ ਕੁਰਾਨ ਸ਼ਰੀਫ ਵੀ ਆਈ ਇਬਾਦਤ ਆਈ ਮੁਸੱਲਾ ਆਈ ਤੂੰ ਅੱਲਾ ਦੀ ਇਬਾਦਤ ਹੀ ਹਾਂ ਤਾਂ ਅਸਾਂ ਕਿ ਨੇਕ ਇਨਸਾਨ ਹੈ ਸ਼ਾਇਦ ਈ ਸੁਰੰਗ ਦੋ ਈ ਪਹਾੜ ਦੀ ਕੋਠੀ ਦੋ ਈ ਪਹਾੜ ਦੀ ਬਾਰਿਸ਼ ਬਾਦਸ਼ਾਹ ਨਾ ਸੀ ਉਹਨੂੰ ਨਾ ਪਤਾ ਸੀ ਇਹ ਚਾਚਾ ਜਿੰਦਾ ਹੋਵੇ ਤਾਂ ਹੁਣ ਚਾਚਾ ਜੀ ਗਾਲ ਹੈ ਇਵੇਂ ਕਿ ਅਸਾਂ ਕੋ ਬਾਦਸ਼ਾਹ ਹੁਕਮ ਕੀਤਾ ਕਿ ਵਜੋ ਮੈਰੋ ਰੇਤ ਦਾ ਰਸਾ ਬਣਾ ਕੇ ਆਣੋ ਅਗਰ ਰੇਤ ਦਾ ਰਸਾ ਅਸਾਂ ਨਾ ਬਣਾਇਆ ਤਾਂ ਚਾਚਾ ਜੀ ਬਾਦਸ਼ਾਹ ਨੇ ਹੁਕਮ ਕੀਤਾ ਕਿ ਅਸਾਂ ਦੁਹਾਂ ਦੇ ਸਿਰ ਕਲਮ ਕੀਤੇ ਵੈਸੇ ਹਨ ਕਿ ਅਸਾਂ ਬਾਦਸ਼ਾਹ ਦੇ ਪੁਰਾਣੇ ਨੌਕਰ ਹੈ ਤਾਂ ਹੁਕਮ ਹੁੰਦੇ ਅਸਾਂ ਮੰਨਦੇ ਆਏ ਲੇਕਿਨ ਇਹ ਹੁਕਮ ਦੇ ਸਾਰੇ ਦਿਮਾਗ 'ਤੇ ਗਾਲ ਨਹੀਂ ਬਾਂਧੀ ਪਈ ਬਿਲਕੁਲ ਸਾਡੇ ਦਿਮਾਗ ਕੰਮ ਛੋੜ ਗਏ ਕਿ ਅੱਜ ਤੋਂ ਨਹੀਂ ਰੇਤ ਕਣ ਰਸਾ ਕੈਂਪ ਬਣਾਇਆ ਨਹੀਂ ਤਾਂ ਦੋਸਤੋ ਉਹ ਚਾਚਾ ਕਹਿੰਦੇ ਕਿ ਉਹ ਕੇ ਘਬਰਾਓ ਨਹੀਂ ਰੇਤ ਦੇ ਰਸੇ ਦੀ ਗਾਲ ਕਰਨ ਦੋਸਤ ਤੁਸਾਂ ਬਿਲਕੁਲ ਨਾ ਘਬਰਾਓ ਲੇਕਿਨ ਉਹ ਨਾਲ ਕੋਈ ਸ਼ਰਤ ਹੀ ਰੱਖੀ ਨੇ ਤਾਂ ਉਹਨਾਂ ਕਿ ਹਾਂ ਚਾਚਾ ਆ ਅਸਾਂ ਸ਼ਰਤ ਇਹ ਰੱਖੀ ਅਗਰ ਇਹ ਸਵਾਲ ਬੇਬੁਨਿਆਦ ਹੋਇਆ ਇਹ ਸਵਾਲ ਤੂੰ ਸਿਰਫ ਆਪਣਾ ਬਣਾਈ ਪਿਆ ਸਵਾਲ ਦੀ ਕੋਈ ਲੈਣ ਨਾ ਹੋਵੇ ਕੋਈ ਖਾਤਾ ਨਾ ਹੋਵੇ ਕੋਈ ਸਟੋਰੀ ਨਾ ਹੋਵੇ ਤਾਂ ਇਹ ਖਾਤਾ ਅਗਰ ਨੋਇਆ ਸਾਬਿਤ ਹੀ ਗਿਆ ਅਤੇ ਅਸਾਂ ਤੁਹਾਡਾ ਸਿਰ ਕਲਮ ਕਰੇ ਸੂ ਅਤੇ ਚਾਚਿਆ ਕਿ ਵੱਤ ਬਾਦਸ਼ਾਹ ਹਾਂ ਕੀਤੀ ਹੈ ਕਿ ਹਾਂ ਚਾਚਾ ਜੀ ਬਾਦਸ਼ਾਹ ਹਾਂ ਕੀਤੀ ਹੈ ਤਾਂ ਇਹ ਡੂ ਗਾਲ ਲਾ ਸਾਡਾ ਸਿਰ ਕਲਮ ਜਾਂ ਬਾਦਸ਼ਾਹ ਦਾ ਅਤੇ ਚਾਚੇ ਉਹਨਾਂ ਦੁਹਾਂ ਕੋ ਈਦੂ ਔਰ ਸ਼ੀਦੂ ਕੋ ਆਕੇ ਈਦੂ ਸ਼ੀਦੂ ਤੁਸਾਂ ਕੋ ਮੁਬਾਰਕ ਹੋਵੇ ਨਵੀਂ ਜ਼ਿੰਦਗੀ ਇਨਸ਼ਾਲਾ ਤੁਸਾਂ ਬਚ ਗਏ ਵੇ ਲੇਕਿਨ ਇੱਕ ਗੱਲ ਮੇਰੀ ਜਿਵੇਂ ਮੈਂ ਕਰਿੰਦਾ ਨੇ ਉਵੇਂ ਬਾਦਸ਼ਾਹ ਕੋ ਕਰੇ ਸੋ ਦੋਸਤੋ ਈਦੂ ਸ਼ੀਦੂ ਕੁਜੇਰੇ ਮੁਬਾਰਕ ਦੀ ਗਾਲ ਚਾਚਾ ਸੁਣਾਈਏ ਅਤੇ ਇਹ ਲਾਈ ਖੁਸ਼ ਥੀ ਗਏ ਉਹਨਾਂ ਆਖੇ ਚਾਚਾ ਹੁਕਮ ਕਰ ਕਿਹੜੀ ਗਾਲ ਹੈ ਤੇਰਾ ਗਾਲ ਅਤੇ ਤੇਰਾ ਆਰਡਰ ਇਹਨਾਂ ਅੱਖੀਆਂ 'ਤੇ ਅਸਾਂ ਮੰਨੇ ਸੂ ਚਾਚੇ ਆਖ ਹੈ ਕਿ ਵਜੋ ਬਾਦਸ਼ਾਹ ਕੋ ਆਖੋ ਰੇਤ ਦਾ ਰਸਾ ਠੀਕ ਹੈ ਬਣ ਸਕਦਾ ਹੈ ਲੇਕਿਨ ਮੇਰੇ ਸੋਹਣੇ ਸੁਜਣੋ ਮੇਰੇ ਮਿੱਠੇ ਬਿਰਾਓ ਮੇਰੇ ਪ੍ਰੋਗਰਾਮ ਕੋ ਪਸੰਦ ਕਰਨ ਵਾਲੇ ਬਿਰਾਓ ਸੁਣੋ ਚਾਚੇ ਕਿਆ ਆਖ ਹੈ ਚਾਚੇ ਆਖ ਹੈ ਕਿ ਵੰਜ ਈਦੂ ਔਰ ਸੀਧੂ ਬਾਦਸ਼ਾਹ ਕੋ ਆਖ ਸਿਰ ਤੂੰ ਬਣਾ ਦੇ ਬਾਕੀ ਰਸਾ ਅਸਾਂ ਆਪੇ ਪਿੱਛੂ ਬਣੇ ਸੂ ਮੁੰਡ ਤੂੰ ਬਦ ਦੇ ਰੇਤ ਕਣ ਮਾਮੂਲੀ ਵੱਟ ਵੱਟ ਦੇ ਵੱਟ ਬਣਾ ਦੇ ਰਸਾ ਬਣਾ ਦੇ ਥੋੜ੍ਹੇ ਵੱਲ ਬਣਾ ਦੇ ਰਸੇ ਦਾ ਨਮੂਨਾ ਬਣਾ ਦੇ ਸਿਰ ਤੂੰ ਬਣਾ ਦੇ ਰਸੇ ਦੀ ਅਸਾਂ ਜ਼ਿੰਮੇਵਾਰੀ ਚਾਹੁੰਦੇ ਹਾਂ ਤਾਂ ਈਦੂ ਸੀਧੂ ਇਹ ਗੱਲ ਸੁਣ ਕੇ ਅਤੇ ਬੜੇ ਖੁਸ਼ ਥੀ ਕੇ ਗਏ ਇਹਨੂੰ ਟਾਈਮ ਹੀ ਪੂਰਾ ਥੀ ਗਿਆ ਦੀਵਾਰਾਂ ਆ ਗਿਆ ਸ਼ਾਰਿਜ ਵੱਧ ਐਲਾਨ ਥੀ ਗਏ ਕਿ ਈਦੂ ਸੀਧੂ ਹਾਜ਼ਰ ਥੀ ਵੇ ਬਾਦਸ਼ਾਹ ਸਲਾਮਤ ਉਹਨਾਂ ਕੋ ਸਡੇਂਦਾ ਪਿਆ ਅਤੇ ਆਪਣੇ ਸਵਾਲ ਦਾ ਜਵਾਬ ਮੰਗਦਾ ਦੋਸਤੋ ਈਦੂ ਸੀਧੂ ਨੇ ਤਾਂ ਬਿਲਕੁਲ ਬੇਗਮ ਹਨ ਬੜੇ ਖੁਸ਼ ਹਨ ਅਤੇ ਬੜੇ ਜ਼ਬਰਦਸਤ ਚਾਚੇ ਦੀ ਗਾਲ ਮੰਨ ਕੇ ਅਤੇ ਚਾਚੇ ਕੋ ਦਵਾਈਆਂ ਕਰਿੰਦੇ ਹਨ ਟਾਈਮ ਥੀ ਆਇਆ ਕਚਾਰੀ ਲੱਗੇ ਲੋਕ ਆਸ ਪਾਸ ਆਪਣੇ ਸ਼ਹਿਰ ਕੋ ਤਾਂ ਛੋੜ ਬਿਨਾਂ ਸ਼ਹਿਰਾਂ ਦੇ ਲੋਕ ਆ ਗਏ ਕਿ ਈਦੂ ਸੀਧੂ ਹੁਣੇ ਕੀ ਕਰੇ ਸਨ ਮੌਤ ਦੇ ਹਵਾਲੇ ਥੀ ਸਨ ਜਾਂ ਬਾਦਸ਼ਾਹ ਦਾ ਸਿਰ ਨੇ ਸਨ ਬੜਾ ਮਜ਼ੇਦਾਰ ਚੈਲੰਜ ਆਈ ਸਾਰੇ ਇਲਾਕੇ 'ਚ ਸਾਰੇ ਮੁਲਕ 'ਚ ਬਲਕਿ ਸਾਰੇ ਸ਼ਹਿਰਾਂ ਦੇ ਵਿੱਚ ਐਲਾਨ ਥੀ ਗਏ ਕਿ ਅੱਜ
ਇੱਕ ਮਾਮੂਲੀ ਡੂ ਨੌਕਰਾਂ ਦਾ ਮੁਕਾਬਲਾ ਬਾਦਸ਼ਾਹ ਨਾਲ ਹੈ, ਸਿਰ ਜਾਂ ਬਾਦਸ਼ਾਹ ਦਾ ਵੈਸਨ ਜਾਂ ਈਦੂ ਸੀਦ ਹੋਣੇ ਦੇ ਵੈਸਨ। ਦੋਸਤੋ ਟਾਈਮ ਥੀ ਆਉਣ ਨਜ਼ਦੀਕ ਆਉਂਦਾ ਪਿਆਉਂਦਾ ਹੈ, ਲੋਕਾਂ ਦੀ ਆਮਦ ਰਫਤ ਜ਼ਿਆਦਾ ਹੈ, ਸ਼ਹਿਰ ਲੋਕਾਂ ਕੋਲ ਭਰੀ ਗਈ ਹੈ, ਸਿਰਫ ਇਹਨਾਂ ਡੂ ਗਾਲੀਆਂ ਦੋ ਕਿ ਕਿਆ ਥੀ ਸੀ ਬਾਦਸ਼ਾਹ ਵੈਸੀ ਜਾਂ ਈਦੂ ਸੀਦ ਹੋਣੇ ਵੈਸਨ। ਟਾਈਮ ਨਜ਼ਦੀਕ ਥਿਆ ਹੈ, ਲੋਕ ਬਰਾਬਰ ਥੀਆ, ਐਲਾਨ ਥਿਆ ਕਿ ਈਦੂ ਸੀਦੂ ਹੋਣੇ ਦਰਬਾਰ ਵਿੱਚ ਹਾਜ਼ਰ ਥੀਵੇਨ, ਈਦੂ ਸੀਦੂ ਹੋਣੇ ਸ਼ੇਰ ਵਾਂਗੂ ਵੜਨ ਦਰਬਾਰ ਵਿੱਚ ਖੜਨ। ਆਵਾਜ਼ ਆਈ ਹੈ ਬਾਦਸ਼ਾਹ ਸਲਾਮਤ ਦੀ ਕਿ ਈਦੂ ਸੀਦੂ ਹਾਜ਼ਰ ਹੋਵੇ ਤੂੰ ਨਾ ਕਿ ਜੀ ਅਸਾਂ ਹਾਜ਼ਰ ਹੈ। ਤਾਂ ਈਦੂ ਸੀਦੂ ਹੋਣੇ ਕੋ ਬਾਦਸ਼ਾਹ ਆਖਿਆ ਕਿ ਮੇਰਾ ਸਵਾਲ ਦਾ ਜਵਾਬ ਆਉਂਦਾ ਨੇ, ਤਾਂ ਈਦੂ ਸੀਦੂ ਹੋਣੇ ਬਿਲਕੁਲ ਐਲਾਨ ਕੀਤਾ ਕਿ ਲੋਕ ਵੀ ਸੁਣ ਗਿਨੇ। ਈਦੂ ਸੀਦੂ ਆ ਕੇ ਬਾਦਸ਼ਾਹ ਸਲਾਮਤ ਸਵਾਲ ਇੱਕ ਦਫ਼ਾ ਵੱਧ ਦੁਹਰਾ ਕਿ ਲੋਕ ਹੀ ਸੁਣਨ ਚਾ। ਦੋਸਤੋ ਸਵਾਲ ਵੱਧ ਬਾਦਸ਼ਾਹ ਦੁਹਰਾਇਆ ਕਿ ਮੇਰਾ ਇਹ ਸਵਾਲ ਹੈ ਕਿ ਰੇਤ ਕਣ ਰਸਾ ਬਣਾ ਕੇ ਆਣੋ, ਤਾਂ ਈਦੂ ਸੀਦੂ ਹੋਣੇ ਆ ਕੇ ਕਿ ਬਿਲਕੁਲ ਅਸਾਂ ਗਿਨਾਇਆ, ਜਵਾਬ ਗਿਨਾਇਆ, ਲੋਕੋ ਖਾਮੋਸ਼ ਰਹੋ, ਅਸਾਡਾ ਇਹ ਜਵਾਬ ਹੈ ਕਿ ਬਾਦਸ਼ਾਹ ਸਲਾਮਤ ਤੈਰੀ ਸਾਡੀ ਇਹ ਮੁੱਕੀ ਹੈ ਕਿ ਸਵਾਲ ਅਗਰ ਕਿਤਾਬੀ ਹੋਇਆ ਜਾਂ ਕਹਿ ਕੀਤਾ ਹੋਇਆ ਜਾਂ ਇਹ ਗੱਲ ਕਹਿ ਸੁਣੀ ਹੋਈ ਜਾਂ ਕੀਤੀ ਹੋਵੇ ਤਾਂ ਸਾਡਾ ਸਿਰ ਕਲਮ, ਇਹ ਸਵਾਲ ਬੇਬੁਨਿਆਦ ਹੈ। ਅਸਾਂ ਇਹ ਕਹਿੰਦੇ ਕਿ ਬਾਦਸ਼ਾਹ ਸਲਾਮਤ ਰੇਤ ਦਾ ਰਸਾ ਅਗਰ ਮੰਗਣਾ ਤਾਂ ਮੁੰਡ ਤੂੰ ਬਦ ਰੇਤ ਕਣ ਰਸਾ ਡੂ ਅੰਗਲੀਆਂ ਤੂੰ ਬਣਾ ਕੇ ਦੇ, ਬਾਕੀ ਕਿਤਨਾ ਰਸਾ ਮੰਗ ਅਸਾਂ ਸਗੋਂ ਬਣਾ ਕੇ ਦੇਸੂ, ਲੇਕਿਨ ਸ਼ੁਰੂਆਤ ਤੂੰ ਕਰ। ਲੇਕਿਨ ਬਾਦਸ਼ਾਹ ਆਖੇ ਮੈਂ ਕੋ ਤਾਂ ਡਾਂ ਨਹੀਂ ਆਉਂਦੀ। ਬਾਦਸ਼ਾਹ ਆਖੇ ਈਦੂ ਸੀਦੂ ਨੇ ਆਖੇ ਕਿ ਤੈਂ ਕੋ ਡਾਂ ਨਹੀਂ ਆਉਂਦੀ, ਸਵਾਲ ਕਿੱਥੋਂ ਗੋਲ ਹੈ? ਊਂ ਅੱਗੇ ਸਵਾਲ ਮੈਂ ਆਪਣੇ ਕੋਲੋਂ ਕੀਤਾ ਕਿ ਤੁਸੀਂ ਮੇਰਾ ਸਵਾਲ ਪੂਰਾ ਕਰੋ, ਮੈਂ ਕੋ ਤਾਂ ਨਹੀਂ ਆਉਂਦਾ। ਤਾਂ ਈਦੂ ਸੀਦੂ ਨੇ ਆਖਿਆ ਕਿ ਇਹ ਸਵਾਲ ਦਾ ਇਹ ਜਵਾਬ ਹੈ ਕਿ

0: ਵੈਲਕਮ ਬੈਕ। ਵੈਲਕਮ ਪ੍ਰੋਗਰਾਮ ਵਿੱਚ ਵੱਧ ਇੱਕ ਦਫ਼ਾ ਬਿਸਮਿਲਾ ਸੌ ਬਿਸਮਿਲਾ ਜੀ ਪ੍ਰੋਗਰਾਮ ਸਰਾਇਕੀ ਖੁਸ਼ਬੂ ਦੇ ਵਿੱਚ ਮੈਂ ਹਾਂ ਜੀ ਨਮਤ ਉਲਾ ਰਹੀ ਤੁਹਾਡਾ ਮੇਜ਼ਬਾਨ ਤੂੰ ਸਾਡਾ ਭਾਈ ਤਾਂ ਤੁਹਾਡਾ ਦੋਸਤ ਜ਼ਬਰਦਸਤ ਪ੍ਰੋਗਰਾਮ ਮੈਂ ਕੋਈ ਬੈਗ ਬਿਲਕੁਲ ਮਿਲਦਾ ਪਿਆ ਬੜੇ ਅੱਛੀ ਮੁਹੱਬਤਾਂ ਮਿਲਦੇ ਪੈਣ ਅਤੇ ਸਾਡਾ ਪ੍ਰੋਗਰਾਮ ਬਿਲਕੁਲ ਜ਼ਬਰਦਸਤ ਖਤਮ ਥੀਣ ਪਹੁੰਚਦਾ ਪਿਆ। 09635154288 ਸਾਡਾ ਕਾਲ ਨੰਬਰ ਹੈ। ਦੇਖਦੇ ਜੀ ਆਖਰੀ ਟਾਈਮ ਦੇ ਆਖਰੀ ਕਾਲਰ ਮੇਰੇ ਮਿੱਠੇ ਮਿੱਠੇ ਕੌਣ ਹਨ ਲੇਕਿਨ ਦੇਖਦੇ ਆ। ਹੈਲੋ ਹੈਲੋ ਹੈਲੋ ਅਸਲਾਮ ਵਾਲੇਕੁਮ ਮੇਰਾ ਸੋਹਣਾ ਮਿੱਠਾ ਬਿਰਾ ਕੌਣ ਹੀ ਵੇ ਜੀ? ਅਲਹਮਦੁਲਿਲਾ ਚੋ ਕੇ ਮਾਂ ਖੋਜ ਵਰੋਰਾ ਜ਼ਬਰਦਸਤ ਆਵਾਜ਼ ਆ ਮੀਨਾ ਜੀ ਕੁੰਡੋ ਕੋਟ ਨਾ ਖਬਰ ਹੈ ਕਿ ਜਾਰ ਦੇ ਸਮ ਕੁਰਬਾਨ ਦੇ ਸਮ ਪਹਾੜ ਮੈਦਾਨ ਸ਼ੇ ਦੇ ਖੁਦਾ ਕਮਯਾਬ ਕਾ ਅਚਨਾ ਮੇਰੇ ਅਬਦੁਲ ਅਜ਼ੀਜ਼ ਸਾਹਿਬ ਮਲਗਰਾ ਹੈ ਵਹੀ ਬਿਲਕੁਲ ਅਲਹਮਦੁਲਿਲਾ ਯੋ ਵਰ ਤਾਂ ਬਿਆਜ਼ ਦੇ ਤਾ ਤਾਂ ਸਲਾਮ ਪੇਸ਼ ਕਹੂੰ ਆਪਾਂ ਪ੍ਰੋਗਰਾਮ ਸ਼ੇ ਜੀ ਜੀ ਬਿਲਕੁਲ ਦੱਸ ਵਾਹਿਓ ਜੀ ਚਰੰਗਾ ਸਰਾਇਕੀ ਪ੍ਰੋਗਰਾਮ ਪਤਾ ਸੋ ਸ਼ਲਾ ਗਈ ਜੀ ਪਾਪਾ ਇਹ ਜੋ ਜ਼ਬਰਦਸਤ ਜ਼ਬਰਦਸਤ ਇਹ ਦਾ ਪ੍ਰੋਗਰਾਮ ਨਾ ਦੱਸੋ ਤਾਸੋ ਸ਼ਯੋ ਤਾਸੋ ਮੀਨਾ ਸ਼ਦਾ ਤਾਸੋ ਮੁਹੱਬਤ ਸ਼ਦਾ ਚ ਪ੍ਰੋਗਰਾਮ ਸ਼ ਹਿੱਸਾ ਖਲੋ ਦੇ ਤਾਸੋ ਸਾਰਾ ਪ੍ਰੋਗਰਾਮ ਉਕਸ਼ਲਿਆ ਸੀ ਜੇ ਯੋ ਵਾਜ਼ ਹੈ ਨਾ ਸੀ ਮੈਂ ਗਾਣੇ ਲਗੋਮ ਕਚੀਸ਼ ਲਗੋਮ ਜੇ ਉਕਸ਼ਲਿਆ ਨਾ ਸੁਣ ਲੀਦਾ ਚ ਤਾਸੋ ਮਾਂ ਸਾਰਾ ਗੱਟ ਸੋ ਅਦਾ ਪ੍ਰੋਗਰਾਮ ਆ ਪ੍ਰੋਗਰਾਮ ਸ਼ ਰਣਾ ਰਹੇ ਸੀ ਜੀ ਜੀ ਬਿਲਕੁਲ ਜੀ ਚਾਹ ਤਾਂ ਦੁਆ ਸਲਾਮ ਕਵਰ ਕਹੇ ਸ਼ਫਰੂਕ ਵਾਲਾ ਖੋਸ ਵਾਲਾ ਵਾਲਾ ਤਾਸ ਵਾਰ ਵੇ ਦੇ ਕਨਾ ਬਿਲਕੁਲ ਕਬਲ ਪ੍ਰੋਗਰਾਮ ਸੀ ਬਿਆ ਸ਼ਫਰੂਕ ਬ ਪਹਿਲਾ ਪਹਿਲਾ ਹੀ ਤਾਪ ਫਰਮੈਸ਼ ਬੰਦੇ ਰੱਬ ਦੇ ਖੁਸ਼ਹਾਲ ਕਾ ਚਾਹਤੇ ਦੁਆ ਸਲਾਮ ਔਰ ਕਹੇ ਬਿਲਕੁਲ ਜੀ ਸਾਡੇ ਪਸ਼ਤ ਵਾਲੇ ਬਿਰਾ ਹਨ ਮੈਂ ਸਭ ਕੋ ਕਹਿਣਾ ਕਿ ਪਸ਼ਤ ਵਾਲੇ ਸਾਡੇ ਨਾਲ ਬਹੁਤ ਪਿਆਰ ਮੁਹੱਬਤ ਰੱਖੇ ਨੇ ਲੇਕਿਨ ਅਕਾਲ ਰੱਖਣ ਆਉਂਦੀ ਪਈ ਆਖਿਰ ਕੌਣ ਹੈ ਮੇਰੇ ਸੋਹਣੇ। ਹੈਲੋ ਅਸਲਾਮ ਵਾਲੇਕੁਮ ਖੁਸ਼ਹਾਲ ਆਬਾਦ ਸੇ ਪਰ ਪ੍ਰੋਗਰਾਮ ਸ਼ੇ ਹਰ ਕਲਾ ਵਾ ਰੱਬ ਦੇ ਆਬਾਦ ਕਾ ਦਾ ਖਪਲ ਅਕਸ਼ਲ ਹੈ ਦਾ ਖੋਜ ਨਾਮ ਖੁਰਾ ਤਾ ਵਸ਼ ਵਚੇ ਜੜਮੇ ਲਿਸ਼ ਕੇ ਖੁਸ਼ਹਾਲ ਸੀ ਡਬਰ ਨਾ ਵਲੀ ਰਹਿਮਾਨ ਡਬਰ ਦੇ ਆਬਾਦ ਸਾ ਤਾ ਆਬਾਦ ਸੇ ਆਲਾ ਦੇ ਖੁਸ਼ਹਾਲ ਕਾ ਪ੍ਰੋਗਰਾਮ ਸ਼ੇ ਹਰ ਕਲਾ ਤਰ ਤਾ ਵਾਇਆ ਮਾ ਜ਼ਿੰਦਾਬਾਦ ਰੱਬ ਦੇ ਆਬਾਦ ਕਾ ਰੱਬ ਦੇ ਤਾਸਰਾ ਟੋਲੇ ਟੋਲੇ ਦੇ ਸਾਹਮਣੇ ਸਭ ਵਲੀ ਰਹਿਮਾਨਾ ਲਕਾ ਹੋਸ ਮੈਂ ਕਿੱਸਾ ਉਗੜਾ ਚਾ ਪ੍ਰੋਗਰਾਮ ਨਾ ਦਾ ਉਕਸ਼ਲਾ ਜ਼ਰ ਨਾ ਉਕਸ਼ਲਾ ਤਾਸ ਉਕਸ਼ਲਿਓ ਤਾਸ ਮੀਨਾ ਮੁਹੱਬਤ ਉਕਸ਼ਲਾ ਦੇ ਚ ਮੁਸਰਾ ਤਾਸੋ ਸ਼ਿਰ ਕਹੋ ਆ ਤਾਸੋ ਕਾਲੂਨਾ ਕਹੋ ਆ ਪ੍ਰੋਗਰਾਮ ਖੁਸ਼ਹਾਲਾ ਹੋ ਆ ਦਾ ਪ੍ਰੋਗਰਾਮ ਬਿਲਕੁਲ ਦਾ ਪ੍ਰੋਗਰਾਮ ਸ਼ੇ ਰਣਾ ਆ ਰਿਹਾ ਸੀ ਦੇ ਤਾਸੋ ਲਾਵਾ ਜਾਣਾ ਬਿਲਕੁਲ ਜੀ ਬਿਲਕੁਲ ਦਗਾ ਸੇ ਰੱਬ ਦੇ ਆਬਾਦ ਕਾ ਵਲੀ ਰਹਿਮਾਨਾ ਹਰ ਅਯੁਆ ਦੇ ਸਮੇਂ ਸਾ ਕਜੇ ਦੇ ਸਮੇਂ ਸਾ ਟੋਲੇ ਟੋਲੇ ਦੇ ਸਮੇਂ ਸਾ ਚਾਹ ਤਾਂ ਦੁਆ ਸਲਾਮ ਕਵਰ ਕਹੇ ਬਿਲਕੁਲ ਜੀ ਇਨਸ਼ਾਅੱਲਾ ਕੋਸ਼ਿਸ਼ ਕਹੋ ਤਾ ਫਰਮੈਸ਼ ਪਰ ਦੁਆ ਉਸਤਰ ਗੋ ਅੱਲਾ ਦੇ ਆਬਾਦ ਕਾ ਰੱਬ ਦੇ ਖੁਸ਼ਹਾਲ ਕਾ ਵਲੀ ਰਹਿਮਾਨ ਆਈ ਜੀ ਡਬਰੇ ਚੂੰ ਅਸਾਰੇ ਪਸ਼ਤੂਨ ਬਿਰਾ ਪ੍ਰੋਗਰਾਮ ਖੁਸ਼ ਕਰੇ ਦਿਨ ਕਾਲ ਆਉਂਦੀ ਪਈ ਦੇਖਣ ਦੇਖਦੇ ਮੇਰਾ ਮਿੱਠਾ ਬਿਰਾ ਕੌਣ ਹੈ ਹੈਲੋ ਸ਼ਾਇਦ ਕੱਟ ਗਈ ਹੈ ਅਤੇ ਦੋਸਤੋ ਟਾਈਮ ਹੀ ਵਹਿੰਦਾ ਪਈ ਹੈ ਬਿਲਕੁਲ ਟਾਈਮ ਖਤਮ ਥੀ ਗਿਆ ਤਾਂ ਇਜਾਜ਼ਤ ਚਾਹਸੂੰ ਵਹਿੰਦੇ ਵਹਿੰਦੇ ਲਏ ਇਹੋ ਮੈਂ ਅਰਜ਼ ਕਰੇ ਨਾ ਕਿ ਕਈ ਗਲਤੀ ਮੇਰੇ ਮੂੰਹ 'ਚ ਥਈ ਹੋਵੇ ਕੋਈ ਲਫ਼ਜ਼ ਇਨ ਤੇ ਉਨ ਦੇ ਥੀ ਹੋਵੇ ਜਹਿੰਦੀ ਵਜ੍ਹਾ ਕਾਰਨ ਤੋਂ ਸਾਡਾ ਦਿਲ ਥੋੜ੍ਹਾ ਟੁੱਟ ਗਈ ਹੋਵੇ ਜਾਂ ਬਣਾ ਗਈ ਹੋਵੇ ਦੋਸਤੋ ਦਿਲ ਇੱਕ ਸ਼ੀਸ਼ਾ ਅੰਡਾ ਅੰਡੇ 'ਚ ਲੀਕ ਆਵੈਂਦਾ ਅਤੇ ਅੰਡਾ ਨਹੀਂ ਬਣਦਾ ਦਿਲ ਸ਼ੀਸ਼ੇ ਦੇ ਵਿੱਚ ਲੀਕ ਆਵੈਂਦਾ ਤਾਂ ਸ਼ੀਸ਼ਾ ਨਹੀਂ ਬਣਦਾ ਦਿਲ ਇੱਕ ਅੰਡੇ ਵਾਂਗੂ ਸ਼ੀਸ਼ੇ ਵਾਂਗੂ ਆਉਂਦਾ ਕਹਿੰਦੇ ਦਿਲ ਕੋ ਨਾ ਦੇਖੋ ਅਗਰ ਮੇਰੇ ਬਾਅਦ 'ਚ ਕੋਈ ਲਫ਼ਜ਼ ਨਿਕਲ ਹੋਵੇ ਤੁਹਾਡਾ ਦਿਲ 'ਚ ਕੋਈ ਦਰਦ ਆਇਆ ਹੋਵੇ ਖਫੇ ਤੈ ਉਹ ਉਦਾਸ ਹੈ ਉਹ ਲਾ ਦਿਲ 'ਚ ਇਵੇਂ ਆਖਾ ਉਹਨੇ ਕਿ ਨਮਤ ਉਲ ਆ ਰਹੀ ਅੱਜ ਪ੍ਰੋਗਰਾਮ ਵਿੱਚ ਇਹ ਗੱਲ ਠੀਕ ਨਹੀਂ ਕੀਤੀ ਤਾਂ ਠੀਕ ਕਰਨ ਵਾਸਤੇ ਖੁਦਾ ਮੈਂ ਕੋ ਅੱਲਾ ਤਾਕਤ ਦੇਵੇ ਕਿ ਕੋਈ ਗੱਲ ਹੋਵੇ ਤਾਂ ਮੈਂ ਕੋ ਅੱਲਾ ਠੀਕ ਕਰੇ ਮੇਰੇ ਗਾਲੀਆਂ ਠੀਕ ਕਰੇ ਅਤੇ ਤੁਸਾਂ ਕੋ ਅਗਰ ਕੋਈ ਜ਼ਰਾ ਪਹੁੰਚਾਏ ਜਾਂ ਗਲਤ ਗੱਲ ਤੁਸਾਂ ਕੋ ਅੱਛੀ ਨਹੀਂ ਲੱਗੀ ਤਾਂ ਮੈਂ ਬਾਰ ਬਾਰ ਮਾਫ਼ੀ ਮੰਗਣ ਦਾ ਤਲਬਗਾਰ ਹਾਂ ਅਤੇ ਮੈਂ ਕੋ ਮਾਫ਼ ਕਰੇ ਸੋ ਅਤੇ ਹਮੇਸ਼ਾ ਸਾਕੋ ਅੱਲਾਹ ਤਾਲਾ ਖੁਸ਼ੀਆਂ ਦੇਵੇ। ਆਉਂਦੀ ਸੁਆਰ ਤੱਕ ਬਿਲਕੁਲ ਮੇਰੇ ਨਾਲ ਔਰ ਮੇਰਾ ਇੰਤਜ਼ਾਰ ਕਰੇ ਸੋ। ਇੱਕ ਪ੍ਰੋਗਰਾਮ ਸਾਕੋ ਮੈਂ ਪਹਿਲੇ ਇਨਵਾਇਨਸ ਕੀਤਾ ਕਿ ਇੱਕ ਪ੍ਰੋਗਰਾਮ ਮੈਂ ਕੋ ਨਜ਼ਮਾਨ ਖਟਕ ਸਾਹਿਬ ਨੇ ਦਿੱਤਾ ਯਾਰਾ ਹਫਤੇ ਦੀ ਰਾਤ ਕੋ 11-12 ਤੱਕ ਆਉਂਦਾ ਉਹ ਇਸ ਤਰ੍ਹਾਂ ਕਿ ਪ੍ਰੋਗਰਾਮ ਹੈ ਲੇਕਿਨ ਉਹਦਾ ਮੌਜੂ ਪੁਰਾਣੇ ਯਾਦ ਆਈ ਉਹ ਹੀ ਸੁਣ ਮੇਰੇ ਨਾਲ ਰਹਿਸੋ ਉਹ ਹੀ ਸੁਣ ਸੋ ਅਤੇ ਸੁਆਰ ਵਾਲਾ ਮੇਰੇ ਨਾਲ ਰਹਿਸੋ। ਅੱਲਾ ਸਾਕੋ ਆਬਾਦ ਰੱਖੇ ਜਿੱਥੋਂ ਵੋ ਖੁਸ਼ ਰਹੋ ਫੀ ਅਮਨੁੱਲਾ ਵਸਲਾਮ।
1: Welcome to Radio Aman 88.4. You are listening to Radio Aman Network.
2: We got more hits for you, so stay tuned.
1: 88.4 FM.
3: It's 1:30 p.m. Hourly time check is brought to you by Radio Aman. Jwan Rang Aman.
1: You are listening to Radio Aman Network.
2: We got more hits for you, so stay tuned.
1: 88.4 FM.
4: दिल से जो निकलती है दिलों तक जो जाती है मालूमात को जगाती है दुनिया का हाल बताती है ये वो आवाज़ है जो आपके शहर में आपको अपनों से मिलाती है ये आवाज़ है जो अमन की है ये वो पैगाम है जो अमन है रेडियो अमन 88.4 अमन का पैगाम।

0: ਤਾਸੀਰ ਜੀ ਬਿਲਕੁਲ ਤੁਸੀਂ ਤਾਸੀਰ ਕੁਛ ਸੁਣਦੇ ਪੈਵੇ ਤਾਸੀਰ ਨਾਲ ਤੁਹਾਡੀ ਗਲਤੀ ਸੀ ਤਾਸੀਰ ਹੁਣ ਤੁਹਾਡੇ ਨਾਲ ਉਸੀ ਪਰਮਿਨ ਕਾਸਮੈਟਿਕਸ ਈ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਗਾਲ ਮੁਹਾਲ ਕਰੀ ਸੀ ਈ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਗੱਪ ਛੱਪ ਲਾ ਸੀ ਈ ਪ੍ਰੋਗਰਾਮ ਵਿੱਚ ਤੁਹਾਕੂ ਦੱਸੇ ਸੀ ਕਿ ਬਈ ਤੁਹਾਡੇ ਆਪਣੇ ਸੂਬੇ ਦਾ ਇੱਕ ਐਵੇਂ ਪ੍ਰੋਡਕਟ ਵੀ ਹੈ ਜਿਹਦੀ ਤਿਆਰੀ ਜਿਹੜੀ ਹੈ ਉਹ ਇੱਥੇ ਹੀ ਯਾਨੀ ਸੁਬਹ ਖੈਬਰ ਪਖਤੂਨਖਵਾ ਦਿੰਦੀ ਹੈ ਇਹ ਵਾਹਿਦ ਪ੍ਰੋਡਕਟ ਹੈ ਖੈਬਰ ਪਖਤੂਨਖਵਾ ਮੈਂ ਇਹ ਵਾਹਿਦ ਪ੍ਰੋਡਕਟ ਹੈ ਮੁਅੱਜ਼ਜ਼ ਖਵਾਤੀਨ ਹਜ਼ਰਾਤ ਜਿਸ ਕੀ ਮੈਨੂਫੈਕਚਰਿੰਗ ਯਾਨੀ ਤਿਆਰੀ ਜੋ ਹੈ ਉਹ ਖੈਬਰ ਪਖਤੂਨਖਵਾ ਮੈਂ ਹੋਤੀ ਹੈ ਖੈਬਰ ਪਖਤੂਨਖਵਾ ਕੇ ਇਲਾਵਾ ਇਹ ਥਰਡ ਪਾਰਟੀ ਤਿਆਰ ਨਹੀਂ ਕਰਤੀ ਯਾਨੀ ਕਈ ਬਾਹਰ ਸੇ ਇਹ ਪ੍ਰੋਡਕਟ ਤਿਆਰ ਹੋਕਰ ਮਾਰਕੀਟ ਮੈਂ ਨਹੀਂ ਆਤੀ ਕਿਉਂ ਕਿਉਂਕਿ ਇਹ ਹੈ ਪਰਮਿਨ ਕਾਸਮੈਟਿਕਸ ਲੇਡੀਜ਼ ਐਂਡ ਜੈਂਟਲਮੈਨ ਮਾਂ ਅਗਾ ਗੁਲਾਲੇ ਗੁਲਾਲੇ ਖੁਆਇੰਦੀ ਅਗਾ ਖੁਆਸ਼ ਉਰੁਣਾ ਚਿਕੁਮ ਯੋ ਬਿਹਤਰੀਨ ਪ੍ਰੋਡਕਟ ਗੁਆੜੀ ਨੋ ਦੀ ਪਾਰਾ ਦੀ ਪਰਮਿਨ ਕਾਸਮੈਟਿਕਸ ਦਾ ਪ੍ਰੋਗਰਾਮ ਜ਼ਰੂਰ ਪੇਸ਼ ਕਹੂੰ ਦੀ ਪ੍ਰੋਗਰਾਮ ਚ ਬਾਨਨ ਅਵਲੇ ਨਹੀਂ ਖਬਰ ਚਿਕੁਮ ਕਹੂੰ ਅਬ ਦੀ ਮਾਂ ਇਲਾਕੇ ਯਾਨੀ ਦੀ ਮਾਂ ਚਿਕੁਮ ਜ਼ਿਲ੍ਹਾ ਦਾ ਜ਼ਿਲ੍ਹਾ ਟਾਂਗ ਸਰਾ ਚੂੰਕਿ ਜ਼ਿਲ ਤਾਲੁਕ ਲਨ ਦੀ ਖਪਲ ਜ਼ਿਲ੍ਹੇ ਖਲਕੂ ਦੀ ਪਾਰਾ ਬਾ ਜ਼ ਯੋ ਦਾਸੀ ਪ੍ਰੋਡਕਟ ਤਸ਼ਮ ਯੋ ਦਾਸੀ ਬਿਹਤਰੀਨ ਪ੍ਰੋਡਕਟ ਬਤਾਸੋ ਤਸ਼ਮ ਛੇ ਅਗੇ ਇਸਤੇਮਾਲ ਸਰਾ ਦਾ ਖਲਕੂ ਮਸਲੀ ਚੁਕਮੀ ਦੀ ਅਗਾ ਹਲ ਸੀ ਮਾ ਖਬਰਾ ਅਵਲ ਪਸਟਾਰ ਚੀ ਦਾ ਉਕੜਾ ਚ ਮਾ ਢੀਰ ਖੁਆਇਨ ਦੀ ਦਾਸੀ ਦੀ ਚੀ ਵਾਈ ਵਾ ਰੁਪਏ ਜਮਾ ਕਵੀ ਔ ਦੀ ਤਸ ਕੰਜੂਸੀ ਨਾ ਵਾਏ ਬਲਕਿ ਕਿਫਾਇਤ ਸ਼ਾਰੀ ਵਾਏ ਅ ਪੈਸੇ ਚਰੰਗ ਜਮਾ ਕੀਰੀ ਅਗਲ ਦਾਸੀ ਜਮਾ ਕੀਰੀ ਚਿਕਲਾ ਖੁਆਇਨ ਦੀ ਚੁਕਮੀ ਦੀ ਲਾ ਖੁਸ ਕਰੂ ਨਾ ਜੋੜਾ ਵੀ ਮੁਝਾ ਇਲਾਕਾ ਚੁਕਮਾ ਦਾ ਦੀ ਮੁਝਾ ਖਪਲਾ ਖੈਬਰ ਪਖਤੂਨਖਵਾ ਬਿਆ ਦੀ ਮੁਝਾ ਟਕ ਜ਼ਿਲਾ ਚੁਕਮਾ ਦੇ ਦੀ ਟਕ ਜ਼ਿਲੇ ਚੁਕਮੀ ਖੁਆਇਨ ਦੀ ਅਗਾਈ ਵਾਈ ਵਾ ਰੁਪਏ ਲਾਖੋ ਦੇਸ ਕਰੂ ਪੁਸੂਰਤ ਚੀਜ਼ ਕਰੂ ਨਾ ਜੋੜਾ ਵੀ ਆਖਰ ਚਵੀ ਯਾ ਲਾਲੂਨਾ ਯਾ ਚਿਰਗੀ ਸਾਥੀ ਯਾ ਬਿਆ ਕਾਲੀਗਾਨ ਗੰਡੀ ਦੇ ਗਰਮੀ ਛੇ ਔਰ ਹਰ ਕਿਸਮ ਤਕਲੀਫ ਹਰ ਕਿਸਮ ਪਰੇਸ਼ਾਨੀ ਚੁਕਮਾ ਦਾ ਖੇ ਮੁਕਾਬਲਾ ਕਵੀ ਔ ਬਿਆ ਚਿਰੀ ਚ ਪੈਸੇ ਜਮਾ ਕੀ ਅਯੋ ਪ੍ਰੋਡਕਟ ਜਾਂ ਦਵਾਖਲੀ ਚਾ ਨਹੀਂ ਅਰਵਿਦਲੀ ਖੁਸ ਖੁਆਇੰਦੋ ਤਾ ਉਸ ਵਾਇਓ ਛੀ ਯੋ ਦਾਸੇ ਪ੍ਰੋਡਕਟ ਪਜ਼ ਤਾਸੋ ਤਸ਼ਮੋ ਚਿਕੁਮ ਤਾਸੋ ਖੁਆਇੰਦੋ ਇਸਤੇਮਾਲ ਕੋ ਨੋ ਇਨਸ਼ਾਅੱਲਾ ਮਾਦਬ ਦੁਆ ਗਾਨੇ ਕਹੋ ਚੁਰੂਰ ਅਯੋ ਕਲੀਵਾਲ ਯੋ ਇਲਾਕੇ ਵਾਲ ਦੀਵੀ ਜ਼ਿਲੇ ਉਸੇ ਦੁਨ ਕੀ ਕਸ ਪਤੌਰ ਬੰਦੀ ਦੀ ਹੱਕ ਅਦਾ ਕਰੇ ਨੁਮਾ ਖੁਸ਼ੀ ਖੁਆਇੰਦੀ ਚਿਕੁਮੀ ਦੀ ਆਦਿਵਾਰ ਵੀ ਚ ਪਰਮਿਨ ਕਾਸਮੈਟਿਕਸ ਚ ਦੂ ਚਿਹਰੇ ਦੇ ਪਾਰਾ ਕਚੇਰੇ ਦਦੂ ਚਿਹਰੋ ਬੰਦੀ ਦਾਗੂ ਨਹੀਂ ਦਬੇ ਵੀ ਤੋਰ ਨਿਸ਼ਾਨੂ ਨਾ ਵੀ ਯਾ ਬਿਆ ਤੋਰ ਤੋਰ ਤਫੀ ਵੀ ਨੂੰ ਦੇ ਚੋਲੋ ਦੇ ਪਾਰਾ ਉਸ ਯੋ ਬਿਹਤਰੀਨ ਕਾਸਮੈਟਿਕਸ ਚਿਕੁਮ ਦਾ ਅਗਰ ਚੀ ਦੇ ਚ ਢੀਰ ਜ਼ਿਆਦ ਪ੍ਰੋਡਕਟ ਦੀ ਰੋਜ਼ਾਨਾ ਪਰ ਬੁਨਿਆਦ ਬਣੇ ਬਸ ਯੋ ਯੋ ਪ੍ਰੋਡਕਟ ਡਿਸਕਸ ਕਹੋ ਸਿਰਫ ਡਿਸਕਸ ਕਹੋ ਬਿਆ ਨਾ ਬਲਕਿ ਦੀ ਰਿਵਿਊ ਬਤਾ ਸੁਣਾ ਖਨ ਖੁਆਇੰਦੀ ਮੈਂ ਚਿਕੁਮੀ ਦੀ ਆਪ ਮਾਤਾ ਰਿਵਿਊ ਰਾ ਕਵੀ ਉਰੁਣਾ ਚਿਕੁਮ ਦੀ ਅਗਬ ਹਮ ਮਾਤਾ ਸ਼ਵੀ ਚੇ ਆਇਆ ਦੀ ਦੋ ਪੈਸੇ ਚਿਕੁਮੀ ਦੀ ਆਖੋ ਨ ਜ਼ਾਇਆ ਕੀਜੀ ਦੀ ਦੋ ਪੈਸੇ ਚਿਕੁਮੀ ਦੀ ਅਗੋ ਨੁਕਸਾਨ ਖੁਨ ਕੀਜੀ ਨੂੰ ਖੁਜੋ ਖੁਆਇੰਦੋ ਖੁਜੋ ਉਰੁਣੋ ਨੂੰ ਖੁਸ਼ ਕੋ ਉਰਤਾ ਜ਼ਬਤ ਆਸੂ ਤਦਾ ਸ਼ੋ ਚੇ ਇਨਸਾਨ ਪ ਚਿਹਰੇ ਬੰਦੀ ਚਿਕੋਲੀ ਇਕਲਾ ਦਾਨੀ ਖੀਜੀ ਨੂੰ ਦਾਨੋ ਵਜੂਹਾਤ ਚਵੀ ਨੂੰ ਦਾ ਟੋਲੀ ਖਬਰੀ ਬਸ ਤਾਸੂ ਸਰ ਲਾਈਵ ਕੋ ਬਰਾਸ ਮੈਂ ਕੋ ਦੇ ਹਵਾਲੇ ਸਰਾ ਕਤਾਸੂ ਚ ਸਵਾਲ ਵੀ ਚ ਖਬਰਾਂ ਵੀ ਨੂੰ ਬਿਲਕੁਲ ਲਾਈਵ ਬਹਿਮਾਸ ਜੀ ਪਤਾ ਕਹੋ ਔ ਕਾਲ ਨੰਬਰ ਚੁਕਮ ਦਾ ਜ਼ਬਤਾ ਸੁ ਤਾ ਉਸ਼ੁਮ ਦਿਮਾ ਮੋਬਾਈਲ ਨੰਬਰ ਦਾ 0304-99-25-388 ਯਾਨੀ 0304-99-25-388 0304-99-25-388 ਦੇ ਟੱਕ ਖੁਆਇੰਦੀ ਚਿਕੁਮੀ ਦੀ ਉਰੁਣਾ ਚਿਕੁਮ ਦੀ ਅਗਾਈ ਵੋ ਗਿਲਾ ਮਾ ਚਿਕੀ ਵੇਚੇ ਦਾ ਨੰਬਰ ਢੀਰ ਤੇਜ਼ ਚਵੇ ਨੋ ਨੰਬਰ ਬ ਬਿਲਕੁਲ ਤੇਜ਼ ਨੇ ਤਰ ਤਸ਼ੂ ਨੰਬਰ ਬ ਢੀਰ ਸੌਕਾ ਸੌਕਾ ਢੀਰ ਆਸਾਨ ਆਸਾਨ ਤਰ ਤਸ਼ੂ ਤਾ ਸੁਬੇ ਮਾ ਸਰ ਨੰਬਰ ਨੋਟ ਕੋ ਨੰਬਰ ਬਾ ਸਰ ਨੋਟ ਕੋ ਨੰਬਰ ਲਿਖੋ ਜੀ ਟੋਲ ਰੈਡੀ ਸੋ ਔ ਜੀ ਅਵਸ ਅਵਲ ਕੋਸ਼ਿਸ਼ ਕੋ ਮੈਸੇਜ ਜੋ ਬੰਦੇ ਔ ਗੀ ਨ ਪਸ ਤਾ ਸੁ ਕੋਸ਼ਿਸ਼ ਕੋ ਪਕਾਲੋ ਬੰਦੇ ਨੰਬਰ ਦਾ 0304 ਯਾਨੀ 0304 9-9-2-5-3-8-8 यानी 0304-99-25-388 यकीनन तासु बदा नंबर नोट कराई او کنوٹ کرامی نو بالکل ډیره خبره ده ډیره خوشه خبره ده نو اوس پس تاسو اول سر په دې خبرې خلاصو چې انسان په چهره باندې د نکی دادانی چې کومې رخیزي د دې وجوهات شوي Ladies and gentlemen, ما اغا خوشی خویندی ورونا دیده خبر یو خوار بی چلو جی تاسو کالونا راروان سو جی بلکل کال ما مواغل بسم الله بکو او خبری بکو جی بسم الله السلام علیکم
1: وعلیکم سلام شیف جوره
0: الحمدللہ چوکی حکم جی نئی
1: جی داود خانا خبری کهو چانک
0: نا داود خانا چانک کمی سمین خبری کهوی جی گوملینا خبری که قربان قربان هر کلی در توایم جار در توایم قربان دیشم نو چه با ویل غواری آیا دا پروگرام چکم تا اروی چرنگا پا خبرو دی سر خلاصی زی کنه دی خلاصی زی قربان دیسه دا بزو استاد شمو اول با می خبر اروی او بیا با داست خبری بکو کنه چه انشاءالله دا نمبر در سر نوٹ که زبا و بجی روزانه راجن او انشاءالله انشاءالله دعا بر تکوی ریزلتی نوی نو بلکل تبا دا پروڈکٹ شکم ده دا با واخلی اگه دکاندار تبا واپس ورکی او ارتوائی بچی رور تاثیر بای اچه کم پر ریدو بانی راجی کن اگر تیلی و که ریزلتی نو واپس را کوا
1: یعنی ماشاءالله ماشاءالله ولی با ریزلت نو خود تو خود کراو شوی
0: اول بدی پپوئے کے داسے خبرو بیا بہتر وشو چیر تب ملاوی رہی صحیح دا ہوا چی بخبری نہ کہو قربان ہوا چی بخبری بالکل نہ کہو جکہ جی دا کپنی چی کو مدہ کن داود خان اول خبر دا وار ودا مش کپنی چی کو مدہ پرمننٹ د دی باقاعدہ تیاری دلتا ٹول چی کم کریمان او کم شیان تیاری جی کن ادغ صوبی چن تیاری جی ٹول بار نہ تیار راجی او دلتا دکاندارانو تو ورکی جی خدا واحد کپنی دا چی ددی تیاری چی کو مدا دلتا پخپلی سبی چی کی ری کتا سوچا ارور دوست سرا دغا بی ٹک ٹاک وی یا فیس بک وی یا بل دا سی یوٹیوب وغیرہ وی اختا ارتو ہے لشکو دا پرمننٹ ولی کا کنا پرمننٹ کپنے دغا پلتر تا ولی کا پرمننٹ کریم لا چرشا ولی کا دغا باندے کاسمیٹکس ولی کا اور تے بیر جیر کا تگیر کپنے جیرہ کا لائیو ویڈیو بہتر جیرہ ہو اگور ہو بیا چی باقاعدہ دلتا تیاری کی جی مہنگاور ہے چی باقاعدہ مشکل نہیں دا صحیح دا میں گورا چی کپ نہیں دا او التا دا ٹول شیان تیاری جی دا بار نہ نرا جی باقاعدہ دی خپل ٹیمو نہ دی او زبا دی چی ز کوشش کن ز خپل چی کم مجھا اجی سے اب دا یعنی دا دی کپ نہیں مالک تا زی گورم کدو لیاو نو نن خبری ور سرا کو بالکل ماں روری زی دخپل ٹک ضلع سر تعلق لرون کا ہے دیکھی ضلع دیکھی خاور سر تعلق لر ماں تا پتا دا چی مجھا مائن دی مجھا خوائن دی چی کمی دی چرنگ پیسی جمع کوی او چرنگ مدہ ارونا پسلو بٹیو باندی کارونا کوی دخ سر المر چی یقینو مانا چی ونی چی کمی دی ونو پانی جگا سوی وچی سوی او مجھا سڑی چی کم دی آلا گیا دی پو بٹیو باندی لاخو خاٹے کئی لاپ مزکو چی مزکی کری لگیا دی او دخ المر چی گرمی چی نو ماتا احساس تخبلو خالکو سیدہ جی ز اول دی خبری بتر تاو کو بیا بہتر وشو قصار دی پخلاص لے نو انشاءاللہ امید دا چی تبا داود خان سیخ ور جی دا آر دکان چی ملاوی جی انشاءاللہ تبا دکاندارانو سر پتا کوی امید دا آر دکاندار سر بتر تا ملاو سی کچیر تا نمیلاوی دا ما تبا وای انشاءاللہ مجا بے خبلا در رسو لانا چی
1: خبر دا باز دا پروگرام
0: انشاءاللہ اول دے سے دا سے پو پوئے کن انشاءاللہ دا سے بچا نہیں پوئے کڑے گرانوار ویدن کو خبری بکو سپینے بکو ز اگا قرآن چی اللہ تعالی وائی کن دغا دا وائی چی لانت اللہ علی الکاذبین اللہ لانت وائی پچ درواغ زنو باندی اللہ لانت وائی نو درواغ نا درشتیا و خبری بکو پرشتیا با خبری کو پرشتیا چی یاری بی سرکن بیا بتر منزل رسی زی او چی درواغ و ملگیری بی کن اکل هم منزل تن رسی زی السلام علیکم
1: وعلیکم سلام تاکیر بایی چرانگ خیر دا جوڑی
0: ستڑا امس وروری چوکی او کم جی نیر سرا راہ
1: نا بندیوان
0: جی تنی ٹانکم جی نیر ہیلو جار جار ٹانگ کم جی نہ ماویلا بندیوال بیٹن ہی نہ شاہ اور ارجان چرن گئی شی ٹک ٹاک کی طبیعت صحت تے شدہ
1: خیر دا
0: اللہ احسان دا اور ارجان دا ما خبرو باندی دی چھ سر خلاصی زی کنے دی خلاصی زی
1: زب
0: خبر زب اتروشوں دا سے ڈاکٹران خبر تر تکڑی دغا سے تر تر شولی نو بیا خو بلا خبر ادا او کد ما دغا سے بل تر تو شول دغا سے خبر وی نو بیا بلار سے دکان تا تب پتر وکی زب خبر تا تکم صحیح دا
1: بالکل زب پتر تا سوی بیا ما و تو کی صحیح دا عمر تا کازا خو زیاد دا دا کنا تقریبا 80 سال عمر میں دا کنا خو ما و تو کی ډیر زړه کپڑے خو چې دخت ولګي یغه دې پاره خپل دوايي دا
0: جی دغه خبره دا خبره کښلې خبره دې وکړه
1: دا خدا کې دکان مو ته په ټانګ کې وځو یا کنه چې دغه سره ملاوي دي بالکل ته دا یو خپل دا تصویري دی خامخا دا خو خامخا غواړي کنه
0: زبیت زبیت قواعد تر سری به تر وشو چې دا چیش نه جوړیږي دا به تر وشو ان شاء الله دا خبر ادا خبر بتاسو چیلنج باندې تر شو دا سے بند تر شو چیلنج باندې به خبر کو او په چیلنج باندې به ارو چې خبر نه کنه چې دوری فرق په چې به برته آيو
1: بالکل بالکل تبیدار بالکل تبیدار خو بس دا ترانو پر تو چومر تک ازل دا بنیوانه دا نه کیږي او تقریبا ته اوس جان او تجوانه و ما
0: شاشا خبر واره دیتا وای دا کم تور سری یا دا تور تور تپی چکم